0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਜੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਪੰਜਾਬ ਪੁਲਿਸ ਨੇ ਕੱਲ੍ਹ 10ਵੀਂ ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸਰਹੱਦ ਪਾਰੋਂ ਅੱਤਵਾਦ, ਗੈਂਗਸਟਰ ਸਿੰਡੀਕੇਟਾਂ, ਸੰਗਠਿਤ ਅਪਰਾਧਕ ਗਰੋਹਾਂ ਅਤੇ ਸਾਈਬਰ ਅਪਰਾਧ ਵਿਰੁੱਧ ਸਾਂਝੀ ਰਣਨੀਤੀ ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਉੱਚ ਪੱਧਰੀ ਮੀਟਿੰਗ ਹਾਈਬ੍ਰਿਡ ਢੰਗ ਨਾਲ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕੀਤੀ। ਇਸ ਵਿੱਚ ਪੱਛਮੀ ਕਮਾਂਡ ਬਾਰਡਰ ਸਕਿਉਰਿਟੀ ਫੋਰਸ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐਸ ਖੰਡਾਰੇ, ਪੱਛਮੀ ਕਮਾਂਡ ਇੰਡੋ ਤਿੱਬਤਨ ਬਾਰਡਰ ਪੁਲਿਸ ਦੇ IG ਰਾਜੇਸ਼ ਕੁਮਾਰ, ਪੰਜਾਬ ਫਰੰਟੀਅਰ BSF ਦੇ IG ਡਾਕਟਰ ਅਤੁਲ ਫੁਲਜ਼ਲੇ ਅਤੇ ਚੰਡੀਗੜ੍ਹ ਦੇ DGP ਡਾਕਟਰ ਸਾਗਰਪ੍ਰੀਤ ਹੁੱਡਾ ਨੇ ਸ਼ਿਰਕਤ ਕੀਤੀ। ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹੋਰ ਕੇਂਦਰੀ ਅਤੇ ਸੁਰੱਖਿਆ ਏਜੰਸੀਆਂ ਦੇ ਸੂਬਾਈ ਪੁਲਿਸ ਬਲਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਵੀ ਵਿਚਾਰ ਵਟਾਂਦਰੇ 'ਚ ਹਿੱਸਾ ਲਿਆ। ਏਜੰਸੀਆਂ ਦਰਮਿਆਨ ਤਾਲਮੇਲ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ NRPCC ਸਾਂਝੀਆਂ ਸਮੱਸਿਆਵਾਂ ਦੇ ਹੱਲ, ਸਬੰਧਤ ਕਾਨੂੰਨ ਲਾਗੂ ਕਰਨ ਅਤੇ ਮਜ਼ਬੂਤ ਮੁਕੱਦਮਾ ਚਲਾਉਣ ਲਈ ਇਕਜੁੱਟ ਮੰਚ ਵਜੋਂ ਕੰਮ ਕਰਦੀ ਰਹੇਗੀ, ਤਾਂ ਜੋ ਪੂਰੇ ਖਿੱਤੇ 'ਚ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਫਾਈ ਮੁਹਿੰਮ ਦੇ ਦੂਜੇ ਦੌਰ ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਏ। ਇਹ ਫੈਸਲਾ ਸਰਕਾਰ ਵੱਲੋਂ 29 ਅਗਸਤ ਨੂੰ 10 ਦਿਨਾਂ ਦੀ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਨਾਗਰਿਕ ਸ਼ਿਕਾਇਤਾਂ ਵਿੱਚੋਂ 83% ਦੇ ਨਿਬੇੜੇ ਤੋਂ ਬਾਅਦ ਲਿਆ ਗਿਆ ਏ। ਇਸ ਮੁਹਿੰਮ ਤਹਿਤ ਨਾਗਰਿਕਾਂ ਦੀ ਸਿੱਧੀ ਸ਼ਮੂਲੀਅਤ ਨੂੰ ਸੰਸਥਾਗਤ ਰੂਪ ਦੇਣ ਲਈ ਸੂਬੇ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ 4 ਵੱਡੀਆਂ ਸ਼ਨੀਵਾਰ ਸਫਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ ਗਿਆ ਏ। ਇਹਨਾਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ 14 ਨਗਰ ਨਿਗਮ ਅਤੇ 152 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸ਼ਾਮਲ ਨੇ। ਇਹ ਮੁਹਿੰਮਾਂ ਗੈਰ ਸਰਕਾਰੀ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ
1: ਅਸੀਂ 100% ਪੰਜਾਬ ਦੇ ਵਿੱਚ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ GVPs ਹੈ ਉਹ ਕਿਤੇ ਰਹਿਣ ਹੀ ਨਾ, ਘਰ ਤੋਂ ਜਿਹੜਾ ਕੂੜਾ ਸਿੱਧਾ MRF ਤੱਕ ਜਾਵੇ। ਇਸ ਦੇ ਵਿੱਚ ਇੱਕ ਹੋਰ ਇਨੀਸ਼ੀਏਟਿਵ, ਅਗਲੇ 4 ਸ਼ਨੀਵਾਰ ਬਿਗਨਿੰਗ ਫਰੋਮ ਦਿਸ ਸੈਟਰਡੇ ਅਸੀਂ ਮੈਗਾ ਕੈਂਪੇਨਸ ਚਲਾਵਾਂਗੇ, ਜਿਹਦੇ ਵਿੱਚ ਅਸੀਂ ਰਿਕੁਐਸਟ ਕਰਦੇ ਹਾਂ ਸਾਰੀ NGOs ਨੂੰ, ਸਾਰੇ ਮਾਰਕੀਟ ਐਸੋਸੀਏਸ਼ਨ ਨੂੰ, ਯੂਥ ਕਲੱਬਸ ਹੁੰਦੇ ਆ, ਪਾਰਕ ਕਲੱਬਸ ਹੁੰਦੇ ਆ, ਮਾਰਨਿੰਗ ਵਾਕ ਕਲੱਬਸ ਹੁੰਦੇ ਆ, ਜਰਨਲਿਸਟ ਐਸੋਸੀਏਸ਼ਨ ਨੂੰ ਕਿ ਤੁਸੀਂ ਏਰੀਆ ਸਾਨੂੰ ਦੱਸੋ, ਸਾਡੀ ਨਗਰ ਕੌਂਸਲ ਆਪਣੇ ਟੀਮਸ ਭੇਜਣ, ਆਪਣਾ ਸ਼ਹਿਰ ਹੈ, ਅਸੀਂ ਆਪਣਾ ਪਾਰਕ, ਅਸੀਂ

0: ਮੁਹੱਲਾ ਅਸੀਂ ਆਪਣੀ ਮਾਰਕੀਟ ਨੂੰ ਹੋਰ ਬੈਟਰ ਕਰ ਸਕੀਏ।
1: ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ UAE ਦੇ ਚੋਟੀ ਦੇ ਕਾਰੋਬਾਰੀ ਸਮੂਹਾਂ ਅੱਗੇ ਪੰਜਾਬ ਦੀ ਵਪਾਰ ਵਿਕਾਸ ਨੀਤੀ 2026 ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਾ ਖਾਕਾ ਪੇਸ਼ ਕੀਤਾ ਤੇ ਇਨਵੈਸਟ ਪੰਜਾਬ ਰਾਹੀਂ ਸਮਾਬੱਧ ਸਹੂਲਤਾਂ, ਜਵਾਬ ਦੇ ਪ੍ਰਸ਼ਾਸਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਏ। ਆਪਣੇ ਦੁਬਈ ਦੌਰੇ ਦੌਰਾਨ ਸ੍ਰੀ ਅਰੋੜਾ ਨੇ ਖੇਤਰ ਆਧਾਰਿਤ ਨਿਵੇਸ਼ ਮੌਕਿਆਂ, ਕਾਰੋਬਾਰ ਤੋਂ ਕਾਰੋਬਾਰ B2B ਸਾਂਝਦਾਰੀਆਂ, ਤਕਨੀਕੀ ਸਹਿਯੋਗ ਅਤੇ ਪੰਜਾਬ ਦੇ ਵਿਕਾਸ ਵਿੱਚ UAE ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਪੜਚੋਲ ਲਈ ਪ੍ਰਮੁੱਖ ਕਾਰੋਬਾਰੀ ਮੋਹਰੀਆਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ। ਉਦਯੋਗ ਅਤੇ ਵਪਾਰ ਵਿਕਾਸ ਨੀਤੀ 2026 ਬਾਰੇ ਉਦਯੋਗ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਦਾ ਉਦੇਸ਼ ਮੁਕਾਬਲੇਬਾਜ਼ੀ ਅਤੇ ਨਿਵੇਸ਼ਕ ਪੱਖੀ ਮਾਹੌਲ ਸਿਰਜਣਾ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਾ, ਕਾਰੋਬਾਰ ਕਰਨ ਦੀ ਸੌਖ ਨੂੰ ਹੁਲਾਰਾ ਦੇਣਾ ਏ। ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਰੇਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਜਾਖਲ ਪੈਸੇਂਜਰ ਟ੍ਰੇਨ ਨੂੰ ਜੇਮ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਏ। ਟ੍ਰੇਨ ਦਾ ਸੰਚਾਲਨ ਆਉਂਦੀ 11 ਸਤੰਬਰ ਤੋਂ ਲੁਧਿਆਣਾ ਤੋਂ ਜੇਮ ਤੱਕ ਕੀਤਾ ਜਾਵੇਗਾ। ਇਹ ਟ੍ਰੇਨ ਲੁਧਿਆਣਾ ਤੋਂ ਸ਼ਾਮ 6:30 ਵਜੇ ਰਵਾਨਾ ਹੋ ਕੇ 11:30 ਵਜੇ ਜੇਮ ਜੰਕਸ਼ਨ 'ਤੇ ਪਹੁੰਚੇਗੀ। ਵਾਪਸੀ ਰੇਲ 12 ਸਤੰਬਰ ਤੋਂ ਜੇਮ ਤੋਂ ਲੁਧਿਆਣਾ ਲਈ ਸ਼ੁਰੂ ਹੋਵੇਗੀ। ਇਹ ਰੇਲ ਗੱਡੀ ਜੇਮ ਤੋਂ 3:40 'ਤੇ ਰਵਾਨਾ ਹੋ ਕੇ 8:30 ਵਜੇ ਲੁਧਿਆਣਾ ਜੰਕਸ਼ਨ 'ਤੇ ਪਹੁੰਚੇਗੀ। ਪੰਜਾਬ ਵਿਜੀਲੈਂਸ ਬਿਊਰੋ ਨੇ ਐਲਡੇਕੋ ਅਸਟੇਟ ਪੁਲਿਸ ਚੌਂਕੀ ਇੰਚਾਰਜ, ਪੁਲਿਸ ਸਟੇਸ਼ਨ ਸਲੇਮ ਟਾਬਰੀ ਲੁਧਿਆਣਾ ਦੇ ਸਹਾਇਕ ਸਬ ਇੰਸਪੈਕਟਰ ਜਿੰਦਲ ਲਾਲ ਨੂੰ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਏ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਝਗੜੇ ਦੇ ਇੱਕ ਮਾਮਲੇ 'ਚ ਜਾਂਚ ਅਧਿਕਾਰੀ ਜਿੰਦਲ ਲਾਲ ਸਮਝੌਤਾ ਕਰਾਉਣ ਲਈ ਪਹਿਲਾਂ ਹੀ 50,000 ਰੁਪਏ ਪ੍ਰਾਪਤ ਕਰ ਚੁੱਕਾ ਸੀ ਅਤੇ ਸ਼ਿਕਾਇਤਕਰਤਾ ਤੋਂ 40,000 ਰੁਪਏ ਪ੍ਰਾਪਤ ਕਰ ਰਿਹਾ ਸੀ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 231ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 581 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦਿਨ ਪੁਲਿਸ ਟੀਮਾਂ ਨੇ 2,238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ये विविध भारती का चंडीगढ़ केंद्र है। FM 107.2 MHz पर 1:15 हुए हैं। अब आप सुनेंगे कुछ फिल्मी गीत। आज हम आपको श्रोताओं अक्षय कुमार पर फिल्माएगी गीत सुनवा रहे हैं।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਸਰੋਤੋ ਸ਼ਾਮ ਦੇ 6 ਵਜਣ ਵਾਲੇ ਨੇ ਤੇ ਥੋੜੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।

ਨੂੰ ਸਮਾਨਤਾ, ਗਰਿਮਾ ਅਤੇ ਭੇਦਭਾਵ ਨਾ ਕਰਨ ਦੇ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਦੋਵਾਂ ਧਿਰਾਂ ਨੇ ਸਿੱਖਿਆ ਅਤੇ ਹੁਨਰ ਵਿਕਾਸ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਦੀ ਮਹੱਤਤਾ ਨੂੰ ਪਛਾਣਿਆ, ਜੋ ਨਾ ਸਿਰਫ਼ ਭਵਿੱਖ ਲਈ ਤਿਆਰ ਤਕਨਾਲੋਜੀ ਸਮਰੱਥ, ਸਮਾਵੇਸ਼ੀ ਅਤੇ ਪਹੁੰਚਯੋਗ ਹੋਣ, ਸਗੋਂ ਉਨ੍ਹਾਂ ਦੀਆਂ ਜੜ੍ਹਾਂ ਮਨੁੱਖੀ ਗਰਿਮਾ ਅਤੇ ਸਮਾਨਤਾ ਵਿਚ ਡੂੰਘੀਆਂ ਹੋਣ। ਇਹ ਗੱਲਬਾਤ ਇਸ ਗੱਲ ਤੇ ਕੇਂਦਰਿਤ ਸੀ ਕਿ ਮਨੁੱਖੀ ਅਧਿਕਾਰਾਂ ਤੇ ਆਧਾਰਿਤ ਪਹੁੰਚ, ਕਿਵੇਂ ਕਿੱਤਾ ਮੁਖੀ ਸਿੱਖਿਆ, ਹੁਨਰ ਵਿਕਾਸ, ਮੌਕਿਆਂ ਤੱਕ ਬਰਾਬਰ ਪਹੁੰਚ, ਡਿਜੀਟਲ ਸ਼ਮੂਲੀਅਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਨੂੰ ਮਜ਼ਬੂਤ ਕਰ ਸਕਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ।

0: ਮੌਕਿਆਂ ਤੱਕ ਬਰਾਬਰ ਪਹੁੰਚ, ਡਿਜੀਟਲ ਸ਼ਮੂਲੀਅਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਨੂੰ ਮਜ਼ਬੂਤ ਕਰ ਸਕਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsJalandhar। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਅੱਜ 9ਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਔਰਤਾਂ ਦੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਸਮਾਰੋਹ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ 9ਵਾਂ ਰਾਸ਼ਟਰੀ ਪੋਸ਼ਣ ਮਾਹ ਸਿਹਤਮੰਦ ਅਤੇ ਸਮਰੱਥ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਮੁਹਿੰਮ ਏ। 9ਵਾਂ ਰਾਸ਼ਟਰੀ ਪੋਸ਼ਣ ਮਾਹ 2024 ਦੇਸ਼ ਭਰ ਦੇ ਨਾਲ ਨਾਲ ਅੱਜ ਚੰਡੀਗੜ੍ਹ ਵਿਖੇ ਵੀ ਸ਼ੁਰੂ ਹੋ ਗਿਆ। ਪੋਸ਼ਣ ਜਾਗਰੂਕਤਾ, ਸਿਹਤਮੰਦ ਖੁਰਾਕ, ਢੰਗ ਤਰੀਕਿਆਂ ਅਤੇ ਭਾਈਚਾਰਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਨੂੰ ਮਨਾਉਣ ਲਈ ਇਕ ਜਾਗਰੂਕਤਾ ਰੈਲੀ ਅਤੇ ਨੁੱਕੜ ਨਾਟਕ ਕਰਾਏ ਗਏ। ਹਿੱਸਾ ਲੈਣ ਵਾਲਿਆਂ ਨੇ ਪੋਸ਼ਣ ਪ੍ਰਣ ਲਿਆ ਅਤੇ ਉਨ੍ਹਾਂ ਨੂੰ ਸੰਤੁਲਿਤ ਪੋਸ਼ਣ, ਮਾਵਾਂ ਅਤੇ ਬੱਚਿਆਂ ਦੀ ਸਿਹਤ, ਸਫਾਈ ਅਤੇ ਕੁਪੋਸ਼ਣ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਗਿਆ। ਮੁਹਿੰਮ ਦੇ ਹਿੱਸੇ ਵਜੋਂ ਆਂਗਨਵਾੜੀ ਕੇਂਦਰਾਂ ਰਾਹੀਂ ਅਤੇ ਘਰ ਜਾ ਕੇ ਵੱਖ ਵੱਖ ਜਾਗਰੂਕਤਾ ਅਤੇ ਸਲਾਹ ਮਸ਼ਵਰਾ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿਚ ਸੰਤੁਲਿਤ ਪੋਸ਼ਣ, ਸਿਹਤਮੰਦ ਭੋਜਨ, ਢੰਗ ਤਰੀਕਿਆਂ, ਤੇਲ ਅਤੇ ਖੰਡ ਦੀ ਖਪਤ ਵਿਚ ਕਮੀ, ਪੂਰਕ ਖੁਰਾਕ, ਟੀਕਾਕਰਨ, ਅਨੀਮੀਆ ਦੀ ਰੋਕਥਾਮ ਅਤੇ ORS ਦੀ ਤਿਆਰੀ ਤੇ ਵਰਤੋਂ ਸ਼ਾਮਿਲ ਏ। ਸਮਾਜ ਭਲਾਈ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਸਿਹਤਮੰਦ ਤੌਰ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਪੋਸ਼ਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਲਈ ਆਂਗਨਵਾੜੀ ਵਰਕਰਾਂ, ਲਾਪਾਤੀਆਂ ਔਰਤਾਂ, ਬੱਚਿਆਂ, ਮਾਪਿਆਂ ਅਤੇ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਨਾਲ ਇਹ ਗਤੀਵਿਧੀਆਂ ਕਰਾ ਰਿਹਾ ਹੈ। ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀ ਅਤੇ ਸੈਕਿੰਡ ਸੈਕਟਰੀ ਔਰਸਨ ਪਾਸੀ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਅੱਜ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਅਤੇ ਖਾਸ ਕਰਕੇ ਪੰਜਾਬ ਅਤੇ ਆਸਟ੍ਰੇਲੀਆ ਦਰਮਿਆਨ ਵੱਧ ਰਹੇ ਸਬੰਧਾਂ ਨਾਲ ਜੁੜੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਕੇਵਲ ਸਿੰਘ ਢਿੱਲੋਂ ਨੇ ਦਸਿਆ ਕਿ ਗੱਲਬਾਤ ਦੌਰਾਨ ਆਸਟ੍ਰੇਲੀਆ ਵਿਚ ਪੜ ਰਹੇ ਪੰਜਾਬੀ ਭਾਈਚਾਰੇ, ਸਿੱਖਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਉਨ੍ਹਾਂ ਨੂੰ ਦਰਪੇਸ਼ ਮੁੱਦਿਆਂ ਤੇ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਆਸਟ੍ਰੇਲੀਆ ਦੇ ਸਬੰਧ ਸਿਰਫ਼ ਕੂਟਨੀਤਿਕ ਪੱਧਰ ਤੱਕ ਸੀਮਿਤ ਨਹੀਂ ਨੇ, ਸਗੋਂ ਪੰਜਾਬੀ ਪ੍ਰਵਾਸੀ ਭਾਈਚਾਰੇ ਨੇ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਏ। ਸਰਹੱਦੀ ਸੁਰੱਖਿਆ ਬਲ ਵੱਲੋਂ 11 ਸਤੰਬਰ ਨੂੰ ਜਲੰਧਰ ਵਿਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਏ। ਇਸ ਦਿਨ ਭਰ ਚੱਲਣ ਵਾਲੀ ਅਦਾਲਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ BSF ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 9 ਸਤੰਬਰ ਨੂੰ ਸ਼ਾਹਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ। ਖੇਡਾਂ ਵਿਚ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਦੇ ਆਖਰੀ ਦਿਨ ਮੌਜੂਦਾ ਚੈਂਪੀਅਨ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੀ ਨੰਬਰ 1 ਖਿਡਾਰਨ ਸ਼ੀਤਲ ਦੇਵੀ ਦੀ ਅਗਵਾਈ ਵਿਚ ਭਾਰਤ ਨੇ 2 ਸੋਨੇ ਦੇ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਢੰਗ ਨਾਲ ਆਪਣੀ ਮੁਹਿੰਮ ਖਤਮ ਕੀਤੀ। ਸ਼ੀਤਲ ਦੇਵੀ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਹਰਵਿੰਦਰ ਨੇ ਭਾਵਨਾ ਨਾਲ ਪੈਰਾ ਰਿਕਾਰਡ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਦੁਬਈ ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ। ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ UAE ਦੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਦੀ ਅਪੀਲ ਕੀਤੀ। ਕੀਨੀਆ ਦੇ ਸਿੱਖਿਆ ਮੰਤਰਾਲੇ ਦੇ ਕੁਝ ਪੱਧਰੀ ਵਫਦ ਨੇ ਅੱਜ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ। ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਸਰੋਤਿਓ, ਹੁਣ ਪੇਸ਼ ਨੇ ਕੁਝ ਪੰਜਾਬੀ ਗੀਤ।

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਕੁਛ ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ।
1: 10 साल का कोलैबोरेशन सिंजेंटा का लॉयल्टी प्रोग्राम लाया है जोड़ी धमाका, जोड़ी पक्की इनाम तगड़ा।

ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ 'ਤੇ। ਸਰੋਤਿਓ ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਵਾਰਾਣਸੀ ਤੋਂ ਦੇਸ਼ ਭਰ ਵਿੱਚ ਨੌਵਾਂ ਰਾਸ਼ਟਰੀ ਪੋਸ਼ਣ ਮਹੀਨਾ ਸ਼ੁਰੂ ਕੀਤਾ। ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਮੌਕੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪੋਸ਼ਣ ਪ੍ਰਤੀਬੱਧਤਾ ਅਤੇ ਮਾਰਗਦਰਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਸਟ੍ਰੇਲੀਆ ਨਾਲ ਕਈ ਖੇਤਰਾਂ ਵਿੱਚ ਰਾਜ ਪੱਧਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀਆਂ ਕਾਫੀ ਸੰਭਾਵਨਾਵਾਂ ਨੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਵੀਨਤਾ, ਉੱਦਮਤਾ ਅਤੇ ਸਹਾਇਕ ਸਟਾਰਟਅਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ 8 ਸਟਾਰਟਅਪਾਂ ਅਤੇ 4 ਇਨਕਿਊਬੇਟਰਾਂ ਨੂੰ 2,33,00,000 ਰੁਪਏ ਦੀਆਂ ਗ੍ਰਾਂਟਾਂ ਪ੍ਰਦਾਨ ਕੀਤੀਆਂ। ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਵਿੱਚ ਲਏ ਗਏ ਫੈਸਲਿਆਂ ਅਤੇ ਨਿਰਦੇਸ਼ਾਂ ਨੂੰ ਜ਼ਿੰਮੇਵਾਰੀ ਤੈਅ ਕਰਦਿਆਂ ਸਮਾਬੱਧ ਢੰਗ ਨਾਲ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਲਾਗੂ ਕੀਤੀ। ਰੇਲਵੇ ਪ੍ਰਸ਼ਾਸਨ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿਰਮਾਣ ਕਾਰਜ ਨੂੰ ਤੇਜ਼ ਕਰਨ ਲਈ ਕੱਲ੍ਹ ਤੋਂ ਲਗਭਗ 35 ਦਿਨਾਂ ਲਈ ਇੱਕ ਵਿਸ਼ੇਸ਼ ਬਲਾਕ ਯੋਜਨਾ ਲਾਗੂ ਕੀਤੀ। ਇਸ ਦੌਰਾਨ ਕਈ ਪਲੇਟਫਾਰਮ ਬੰਦ ਰਹਿਣਗੇ ਅਤੇ ਕਈ ਰੇਲ ਗੱਡੀਆਂ ਅਸਥਾਈ ਤੌਰ 'ਤੇ ਰੱਦ ਕੀਤੀਆਂ ਜਾਣਗੀਆਂ। ਪੰਚਕੂਲਾ ਵਿੱਚ ਡੇਂਗੂ ਦੇ 14 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿੱਚ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਗਈ ਹੈ। ਅਤੇ ਹਰਿਆਣਾ ਦੇ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਸਾਰੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸੈਸ਼ਨ 2026-27 ਲਈ ਰਾਜ ਕਿੱਤਾ ਮੁਖੀ ਸਿਖਲਾਈ ਪਰਿਸ਼ਦ ਅਧੀਨ

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਕੁਝ ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ। ਸਰੋਤਿਓ 8 ਵਜਣ ਵਾਲੇ ਨੇ ਤੇ ਕੁਝ ਹੀ ਪਲਾਂ 'ਚ ਹੋਏਗਾ ਸਾਡਾ ਅਗਲਾ ਪ੍ਰੋਗਰਾਮ ਹਵਾ ਮਹਿਲ। ਇਸ ਪ੍ਰੋਗਰਾਮ ਨੂੰ ਅਸੀਂ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕਰਾਂਗੇ।

0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ।
1: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ ਜੋੜੀ ਪੱਕੀ ਇਨਾਮ ਤਗੜਾ 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ 2 ਥਾਰ 6 ਬਾਈਕ 12 ਸਕੂਟੀ ਅਤੇ 1,000+ ਵਿਨਰਸ 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ ਯਾਨੀ 1 ਲੱਕੀ ਡਰਾ ਕੂਪਨ 5 ਅਤੇ 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ ਅੱਜ ਹੀ ਖਰੀਦੋ TNC ਅਪਲਾਈ।
2: जो स्टील देश के रेलवेज, ब्रिजेस और डिफेंस को सशक्त बनाता है, अब वही भरोसा आपके घर के लिए भी। स्टील अथॉरिटी ऑफ इंडिया लिमिटेड का सेल SEQR यानी सेल सिक्योर TMT बार, मजबूत, लचीला, भूकंप प्रतिरोधी और कंक्रीट के साथ बेजोड़ पकड़। सेल सिक्योर TMT बार,
3: हर किसी की जिंदगी से जुड़ा हुआ है सेल।
0: असी आकाशवाणी दे चंडीगढ़ केंद्र तो बोल रहे हैं। श्रोतियों, हुन पेश है प्रायोजित प्रोग्राम फार्म टू सिटी।

0: इस प्रोग्राम दे प्रायोजक ने खेतीबाड़ी ते किसान भलाई मंत्रालय भारत सरकार।
1: किसान वीरो प्रधानमंत्री किसान सम्मान निधि पीएम किसान योजना तहत योग किसान परिवारां नूं हर साल 6000 दी वित्तीय सहायता 3 बराबर किश्तां विच सीधी बैंक खाते विच भेजी जांदी है। जेकर तुसी योग हो तां अपनी रजिस्ट्रेशन अते ईकेवाईसी समय सिर पूरी करो।
2: वधेरे जानकारी लई अपने नेड़ले कॉमन सर्विस सेंटर खेतीबाड़ी विभाग या ब्लॉक खेतीबाड़ी दफ्तर नाल संपर्क करो। पीएम किसान किसानां दा सम्मान खुशहाली वल इक मजबूत कदम।
1: खेतीबाड़ी अते किसान भलाई मंत्रालय भारत सरकार।
3: ਪਿਆਰੇ ਕਿਸਾਨ ਭੈਣੋ ਤੇ ਭਰਾਵੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਵਿਪਨ ਸੁਮਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫਾਰਮ ਟੂ ਸਿਟੀ, ਉਹ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸਫਲ ਕਿਸਾਨਾਂ ਦੇ ਨਾਲ ਅਤੇ ਮਾਹਿਰ ਮਹਿਮਾਨਾਂ ਦੇ ਨਾਲ। ਅਤੇ ਅੱਜ ਇਸੇ ਲੜੀ ਦੇ ਵਿੱਚ ਸਾਡੇ ਨਾਲ ਇੱਕ ਖਾਸ ਮਾਹਿਰ ਮਹਿਮਾਨ ਜੁੜ ਚੁੱਕੇ ਨੇ, ਜਿਨ੍ਹਾਂ ਦਾ ਨਾਮ ਹੈ ਡਾਕਟਰ ਸੁਰਜੀਤ ਕੌਰ ਜੀ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਤੋਂ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸੁਖਜੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ।
4: ਧੰਨਵਾਦ ਜੀ।
3: ਜੀ, ਸੋ ਦੋਸਤੋ, ਅੱਜ ਦੇ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਫਲਾਂ ਦੀ ਪੌਸ਼ਟਿਕ ਬਗੀਚੀ। ਸੋ ਫਲ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਨੇ। ਸਾਡੇ ਸਰੀਰ ਦੇ ਅੰਦਰ ਜਿੰਨੇ ਪੌਸ਼ਟਿਕ ਤੱਤ ਹੁੰਦੇ ਨੇ ਕਾਫੀ ਸਾਰੇ ਫਲਾਂ ਤੋਂ ਹੀ ਮਿਲਦੇ ਨੇ। ਸੋ ਘਰ ਦੇ ਵਿੱਚ ਜੇਕਰ ਤੁਸੀਂ ਇਹ ਬਗੀਚੀ ਤਿਆਰ ਕਰਨੀ ਚਾਹੁੰਦੇ ਹੋ ਤਾਂ ਉਹ ਕਿਵੇਂ ਕੀਤੀ ਜਾ ਸਕਦੀ ਹੈ, ਉਸ ਦੇ ਕੀ ਮਹੱਤਵਪੂਰਨ ਪਹਿਲੂ ਹੁੰਦੇ ਨੇ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ, ਸੋ ਉਸ ਸਭ ਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਸੁਖਜੀਤ ਕੌਰ ਜੀ। ਸੋ ਮੈਮ, ਸਭ ਤੋਂ ਪਹਿਲਾਂ ਸਵਾਲ ਤੁਹਾਡੇ ਵਾਸਤੇ ਕਿ ਫਲਾਂ ਦੀ ਪੌਸ਼ਟਿਕ ਬਗੀਚੀ ਤੋਂ ਕੀ ਭਾਵ ਹੈ ਅਤੇ ਇਸ ਦੀ ਮਹੱਤਤਾ ਕੀ ਹੈ?
4: ਦੇਖੋ ਜੀ, ਜਿਵੇਂ ਆਪਣਾ ਪੌਸ਼ਟਿਕ ਬਗੀਚੀ, ਮਤਲਬ ਕਿ ਪੌਸ਼ਟਿਕ ਬਗੀਚੀ ਦਾ ਫਲਾਂ ਦਾ ਮਹੱਤਵ ਇਹ, ਆਪਾਂ ਜਿਹੜੇ ਇਹਦੇ ਵਿੱਚ ਬਗੀਚੀ ਦੇ ਵਿੱਚ ਜਿਹੜੇ ਵੀ ਫਲ ਲਾਉਣੇ ਆ ਉਹ ਸਾਡੀ ਸਿਹਤ ਲਈ ਪੌਸ਼ਟਿਕ ਤੱਤ ਜਿਹੜੇ ਸਾਨੂੰ ਦੇਣ। ਜਿਵੇਂ ਸਾਨੂੰ ਪਤਾ ਹੈ ਕਿ ਫਲਾਂ ਦੇ ਵਿੱਚ ਐਂਟੀਆਕਸੀਡੈਂਟ, ਐਂਥੋਸਾਇਨਨ, ਪਿਗਮੈਂਟਸ, ਵਿਟਾਮਿਨਸ, ਖਣਿਜ ਪਦਾਰਥ ਹੁੰਦੇ ਆ ਜਿਹੜੇ ਕਿ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਬਿਮਾਰੀਆਂ ਦੀ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਆ। ਠੀਕ ਹੈ ਜੀ, ਸਾਨੂੰ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜਿਹੜਾ ਆਪਾਂ ਕੋਈ ਖਾਣਾ ਖਾ ਰਹੇ ਹਾਂ ਰੋਜ਼ ਦਾ, ਹੈ ਨਾ, ਉਹਦੇ ਵਿੱਚ ਸਾਨੂੰ ਫਲ ਜਿਹੜੇ ਆ ਉਹ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ ਤਾਂ ਜਿਹੜੀ ਸਾਡੀ ਸਿਹਤ ਜਿਹੜੀ ਆ ਉਹ ਚੰਗੀ ਰਹੇ।

0: ਅਤੇ ਪੌਸ਼ਟਿਕ ਬਗੀਚੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਦਾਂ ਦੇ ਫਲ ਲਗਾਏ ਜਾਂਦੇ ਆ ਜਿਹੜੇ ਕਿ ਸਾਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ। ਇਹਦੇ ਵਿੱਚ 21 ਤਰ੍ਹਾਂ ਦੇ ਫਲਦਾਰ ਬੂਟੇ ਜਿਹੜੇ ਅਸੀਂ ਇੱਕ ਜਗ੍ਹਾ ਦੇ ਵਿੱਚ ਆਪਾਂ ਲਗਾ ਦਿੰਦੇ ਹਾਂ ਅਤੇ ਸਾਨੂੰ ਜਿਹੜੇ ਹਰ ਸਾਲ ਜਿਹੜੇ ਉਹ ਫਲ ਮਿਲਦੇ ਰਹਿੰਦੇ ਆ। ਇਹਦੇ ਵਿੱਚ ਆਪਾਂ ਸਦਾਬਹਾਰੀ ਅਤੇ ਪੱਤਝੜ ਵਾਲੇ ਬੂਟੇ ਜਿਹੜੇ ਉਹ ਲਗਾਏ ਜਾਂਦੇ ਆ
1: ਜੀ। ਡਾਕਟਰ ਸੁਖਜੀਤ ਕੌਰ ਜੀ, ਤੁਹਾਡੇ ਵਾਸਤੇ ਅਗਲਾ ਸਵਾਲ ਹੈ ਕਿ ਫਲਾਂ ਦੀ ਪੌਸ਼ਟਿਕ ਬਗੀਚੀ ਲਗਾਉਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ, ਜਿਵੇਂ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿੰਨੀ ਪ੍ਰਕਾਰ ਦੇ ਫਲਦਾਰ ਬੂਟੇ ਲਗਾਉਣੇ ਚਾਹੀਦੇ ਆ, ਵਿਉਂਤਬੰਦੀ ਆਦਿ ਕਿਵੇਂ ਕੀਤੀ ਜਾਵੇ?
0: ਦੇਖੋ ਜੀ, ਪਹਿਲਾਂ ਕੋਈ ਵੀ ਬੂਟਾ ਲਾਉਣਾ ਅਤੇ ਉਹਦੇ ਵਾਸਤੇ ਜਿਹੜੀ ਮਿੱਟੀ ਹੈ ਨਾ ਜੀ, ਉਹ ਉਪਜਾਊ ਹੋਣੀ ਚਾਹੀਦੀ ਹੈ
1: ਜੀ।
0: ਉਹਦੀ ਬਹੁਤੀ ਤੇਜ਼ਾਬੀ ਅਤੇ ਲੂਣੀ ਜਿਹੜੀ ਮਿੱਟੀ ਨਹੀਂ ਹੁੰਦੀ। ਹੋ ਸਕੇ ਕਿ ਜਿਹੜਾ ਮਿੱਟੀ ਦੀ ਜਦੋਂ ਤੁਸੀਂ ਬੂਟੇ ਲਾਉਣੇ ਆ, ਮਿੱਟੀ ਦਾ ਉਹਦੀ ਮਿੱਟੀ ਪਰਖ ਕਰਵਾ ਲਈ ਜਾਵੇ, ਠੀਕ ਹੈ ਜੀ, ਉਹਦੇ ਸੈਂਪਲ ਲੈ ਕੇ ਜਿਹੜੀ ਵੀ ਤੁਹਾਡੇ ਨੇੜੇ ਕੋਈ ਮਿੱਟੀ ਪਰਖ ਪ੍ਰਯੋਗਸ਼ਾਲਾ ਹੈਗੀ ਹੈ ਜੀ। ਇਸ ਤੋਂ ਬਾਅਦ ਜਿੱਦਾਂ ਹੁਣ ਉਹਦੀ ਵਿਉਂਤਬੰਦੀ ਕਿਵੇਂ ਕਰਨੀ ਆ, ਜਿਸ ਤਰ੍ਹਾਂ ਹੁਣ ਇੱਕ ਤਾਂ ਜਦੋਂ ਤੁਹਾਨੂੰ ਮਿੱਟੀ ਦੇ ਵਿੱਚ ਜੇ ਤੁਹਾਨੂੰ ਪਤਾ ਲੱਗ ਰਿਹਾ ਕਿ ਕਿਸੇ ਤੱਤ ਦੀ ਘਾਟ ਹੈ, ਉਹਦੀ ਤੁਸੀਂ ਪੂਰਤੀ ਜਦੋਂ ਬੂਟਾ ਲਗਾਉਣਾ ਤੁਸੀਂ ਪਾ ਸਕਦੇ ਹੋ ਕੋਈ ਖਾਦ ਵਗੈਰਾ, ਹੈ ਨਾ। ਉਸ ਤੋਂ ਬਾਅਦ ਹੈਗਾ ਕਿ ਬੂਟੇ ਲਗਾਉਣੇ ਆ ਅਤੇ ਉਹਦੇ ਟੋਏ ਪੁੱਟਣੇ ਆ, ਉਹਦਾ ਸਾਈਜ਼ ਕੀ ਹੋਣਾ ਚਾਹੀਦਾ ਬੂਟਾ। ਜਿਵੇਂ ਇਹ ਨਹੀਂ ਕਿ ਜਿਸ ਤਰ੍ਹਾਂ ਹੁਣ ਅੱਜ ਤੁਸੀਂ ਬੂਟਾ ਲਾਉਣਾ ਅਤੇ ਅੱਜ ਹੀ ਤੁਸੀਂ ਟੋਏ ਪੁੱਟਣੇ, ਇਹ ਤੁਸੀਂ ਜਿੱਦਾਂ ਵਿਉਂਤਬੰਦੀ 1-1.5 ਮਹੀਨਾ ਪਹਿਲਾਂ ਸ਼ੁਰੂ ਕਰ ਦਿਉ। ਜਿਵੇਂ ਹੁਣ ਅੱਜ ਕੱਲ੍ਹ ਜਿਹੜਾ ਮੌਸਮ ਚੱਲ ਰਿਹਾ ਸਦਾਬਹਾਰ ਫਲਦਾਰ ਬੂਟਿਆਂ ਦਾ, ਅਤੇ ਜੂਨ ਦੇ ਵਿੱਚ ਜਿਹੜੇ ਆ ਉਹ ਤੁਸੀਂ ਟੋਏ ਤੁਸੀਂ ਪੁੱਟ ਲਓ, 1 ਮੀਟਰ ਜਿਹੜੇ ਗੋਲ ਘੇਰੇ ਅਤੇ 1 ਮੀਟਰ ਡੂੰਘੇ ਵਾਲੇ ਆਕਾਰ ਦੇ, ਠੀਕ ਹੈ ਜੀ। ਫਿਰ ਟੋਏ ਨੂੰ ਪੁੱਟ ਕੇ ਫਿਰ ਜਿਹੜੀ ਉੱਪਰਲੀ ਜਿਹੜੀ ਮਿੱਟੀ ਹੈ ਉਹਨੂੰ ਵੱਖਰੀ ਰੱਖ ਲਓ ਅਤੇ ਉਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਗਲੀ ਸੜੀ ਰੂੜੀ ਦੀ ਖਾਦ ਪਾ ਕੇ ਤੁਸੀਂ ਆਪਣਾ ਟੋਇਆ ਭਰ ਲਓ ਅਤੇ ਭਰ ਦਿਉ, ਅਤੇ ਉਸ ਤੋਂ ਬਾਅਦ ਥੋੜ੍ਹਾ ਪਾਣੀ ਲਾ ਦਿਉ, ਅਤੇ ਉਹ ਟੋਏ ਤੁਹਾਡੇ ਤਿਆਰ ਹੋ ਜਾਣਗੇ ਬੂਟਾ ਲੱਗਣ ਨੂੰ, ਅਤੇ ਹੁਣ ਇਸ ਮੌਸਮ ਦੇ ਵਿੱਚ ਤੁਸੀਂ ਬੂਟੇ ਜਿਹੜੇ ਉਹ ਲਗਾ ਸਕਦੇ ਹੋ
1: ਜੀ।

0: ਮਸਾਲਦਾਰ ਬੂਟੇ ਆ ਜਿਵੇਂ ਤੁਹਾਡੇ ਅੰਗੂਰ ਹੋ ਗਏ, ਨਾਸ਼ਪਤੀ ਹੋ ਗਈ, ਆਲੂਚਾ ਹੋ ਗਿਆ, ਆੜੂ ਹੋ ਗਿਆ, ਉਹ ਅਸੀਂ ਦਸੰਬਰ ਜਨਵਰੀ ਦੇ ਵਿੱਚ ਉਹਨਾਂ ਨੂੰ ਅਸੀਂ ਲਗਾ ਸਕਦੇ ਹਾਂ। ਜਿਹੜਾ ਹੁਣ ਜਿਹੜਾ ਹੈ ਢੁੱਕਵਾਂ ਸਮਾਂ ਚੱਲ ਰਿਹਾ ਹੈ, ਅਤੇ ਇਹਦੇ ਵਿੱਚ ਤੁਹਾਡੀ ਤੁਸੀਂ ਇਹਨੂੰ ਆਪਣੇ ਕਿਸੇ ਵੀ ਭਰੋਸੇਮੰਦ ਨਰਸਰੀ ਜਾਂ ਯੂਨੀਵਰਸਿਟੀ ਨਰਸਰੀਆਂ ਤੋਂ ਖਰੀਦ ਕੇ ਤੁਸੀਂ ਇਹਨਾਂ ਨੂੰ ਇੱਥੇ ਲਗਾ ਸਕਦੇ ਹੋ। ਇਹਦੇ ਵਿੱਚ ਦੇਖੋ ਫਾਸਲੇ ਬਾਰੇ, ਇਹਦੇ ਵਿੱਚ ਇੱਕ ਹੈਗਾ ਕਿ ਜੇ ਤੁਹਾਡੇ ਦਰਮਿਆਨੇ ਆਕਾਰ ਦੇ ਫਲਦਾਰ ਬੂਟੇ ਆ, ਉਹਦੇ ਵਿੱਚ ਆਪਸ ਦੇ ਵਿੱਚ ਜਿਹੜਾ ਫਾਸਲਾ ਆ ਉਹ 3 ਕੁ ਮੀਟਰ ਦਾ, ਅਤੇ ਜਿਹੜੇ ਥੋੜ੍ਹੇ ਵੱਡੇ ਬੂਟੇ ਜਿਹੜੇ ਹੈਗੇ ਆ ਉਹਦੇ ਵਿੱਚ 6 ਕੁ ਮੀਟਰ ਦਾ। ਮਤਲਬ ਕਿ ਆਪਾਂ ਸਿੱਧਾ ਹਿਸਾਬ ਲਾ ਲਈਏ, ਜੇ ਬਹੁਤੇ ਛੋਟੇ ਆ ਜਿਵੇਂ ਪਪੀਤਾ ਆ ਹੈ ਨਾ, ਅਤੇ ਜਾਂ ਇਸ ਤਰ੍ਹਾਂ ਦੇ ਕੇਲਾ ਆ,
1: ਜੀ
0: ਉਹਦੇ ਵਿੱਚ ਆਪਾਂ 1.8 ਮੀਟਰ ਦਾ ਰੱਖ ਲੈਂਦੇ ਹਾਂ ਫਾਸਲਾ,
1: ਜੀ
0: ਮਤਲਬ 1.8 ਮੀਟਰ ਤੋਂ ਲੈ ਕੇ 6 ਮੀਟਰ, ਕਿਉਂਕਿ ਫਲਦਾਰ ਪੌਦਿਆਂ ਦੀ ਜਿਹੜੀ ਇਹ ਪੌਸ਼ਟਿਕ ਬਗੀਚੀ ਹੈ, ਇਹਦੇ ਵਿੱਚ ਸਮਾਲ ਤੋਂ ਲੈ ਕੇ ਮੀਡੀਅਮ ਅਤੇ ਲਾਰਜ ਸਾਈਜ਼ ਵਾਲੇ ਜਿਹੜੇ ਫਲਦਾਰ ਬੂਟੇ ਲਗਾਉਂਦੇ ਆ, ਅਤੇ ਇਸ ਕਰਕੇ ਜਿਹੜਾ ਇਹ ਫਾਸਲਾ ਆ 1.8 ਮੀਟਰ ਤੋਂ ਲੈ ਕੇ 6 ਮੀਟਰ ਤੱਕ ਇਹਨਾਂ ਦਾ ਫਾਸਲਾ ਰੱਖਣਾ।

0: ਡਾਕਟਰ ਸੁਖਜੀਤ ਕੌਰ ਜੀ, ਫਲਦਾਰ ਬੂਟੇ ਖਰੀਦਣ ਲੱਗਿਆਂ ਸਾਨੂੰ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਖਰੀਦ ਕਿੱਥੋਂ ਕਰਨੀ ਚਾਹੀਦੀ ਹੈ?
1: ਹਾਂਜੀ ਜੀ, ਇਹ ਤੁਸੀਂ ਬਹੁਤ ਹੀ ਅਹਿਮ ਕੁਐਸਚਨ ਪੁੱਛਿਆ ਇਸ ਫਲਦਾਰ ਬੂਟਿਆਂ ਦੀ ਜਿਹੜੀ ਬਗੀਚੀ ਤਿਆਰ ਕਰਨ ਤੋਂ ਪਹਿਲਾਂ। ਜਿਵੇਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਆਪਾਂ ਜਿਹੜੇ ਫਲਦਾਰ ਬੂਟੇ ਹੈ ਕੁਛ ਹੀ ਸਰਕਾਰੀ ਮਨਜ਼ੂਰਸ਼ੁਦਾ ਨਰਸਰੀ ਤੋਂ ਨਹੀਂ ਖਰੀਦਦੇ ਅਤੇ ਪ੍ਰਾਈਵੇਟ ਨਰਸਰੀਆਂ ਤੋਂ ਖਰੀਦ ਲੈਂਦੇ ਹਾਂ, ਉਹਦਾ ਖਮਿਆਜ਼ਾ ਸਾਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਜਦੋਂ ਉਹਨਾਂ ਦੇ ਵਿੱਚ ਫਲ ਨਹੀਂ ਲੱਗਦਾ। ਇਸ ਕਰਕੇ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੀਆਂ ਯੂਨੀਵਰਸਿਟੀ ਦੀਆਂ ਪ੍ਰਮਾਣਿਤ ਨਰਸਰੀਆਂ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤਰੀ ਖੋਜ ਕੇਂਦਰ ਗੁਰਦਾਸਪੁਰ, ਖੋਜ ਕੇਂਦਰ ਅਬੋਹਰ, ਗੰਗੀਆਂ, ਜਲੋਵਾਲ ਅਤੇ ਬਹਾਦਰਗੜ੍ਹ, ਠੀਕ ਹੈ ਜੀ, ਇੱਥੋਂ ਇਹ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਦੀਆਂ ਪ੍ਰਮਾਣਿਤ ਨਰਸਰੀਆਂ ਹੈ, ਇੱਥੋਂ ਤੁਸੀਂ ਫਲਦਾਰ ਬੂਟੇ ਜਿਹੜੇ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀਆਂ ਸਰਕਾਰੀ ਪੰਜਾਬ ਸਰਕਾਰ ਦੀਆਂ ਬਾਗਬਾਨੀ ਵਿਭਾਗ ਦੀਆਂ ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ, ਉਹਨਾਂ ਤੋਂ ਹੀ ਬੂਟੇ ਹੀ ਖਰੀਦੇ ਜਾਣ। ਅਤੇ ਇਹ ਦੇਖਣਾ ਹੈ ਕਿ ਜਿਹੜਾ ਤੁਹਾਡਾ ਇਹ ਬੂਟੇ ਹੈ ਇਹਨਾਂ ਦਾ ਜਿਹੜਾ ਪਿਉਂਦ ਕੀਤੇ ਹੋਣ ਵਧੀਆ ਢੰਗ ਨਾਲ ਅਤੇ ਇਹਨਾਂ ਦਾ ਪਿਉਂਦ ਦੀ ਜਿਹੜਾ ਜੋੜ ਹੈ ਉਹ ਪੱਧਰਾ ਹੋਵੇ, ਠੀਕ ਹੈ ਜੀ। ਅਤੇ ਦੂਸਰਾ, ਇਸ ਬਗੀਚੀ ਦੇ ਵਿੱਚ ਦੋ ਤਰ੍ਹਾਂ ਦੇ ਫਲਦਾਰ ਬੂਟੇ ਲੱਗਦੇ ਆ, ਇੱਕ ਸਦਾ ਬਹਾਰੀ ਫਲਦਾਰ ਬੂਟੇ ਲੱਗਦੇ ਆ ਅਤੇ ਇੱਕ ਜਿਹੜੇ ਤੁਹਾਡੇ ਲੱਗਣਗੇ ਪਤਝੜ ਵਾਲੇ, ਠੀਕ ਹੈ ਜੀ। ਸਦਾ ਬਹਾਰੀ ਫਲਦਾਰ ਬੂਟਿਆਂ ਦੇ ਵਿੱਚ ਇਹ ਹੈ ਕਿ ਜਿਹੜੀ ਗਾਚੀ ਵਾਲੇ ਬੂਟੇ ਲੈਣੇ ਆ ਜਿਹੜੇ ਹੁਣ ਇਸ ਮੌਸਮ ਦੇ ਵਿੱਚ ਲੱਗ ਰਹੇ ਆ, ਅਤੇ ਜਿਹੜੇ ਪਤਝੜ ਵਾਲੇ ਫਲਦਾਰ ਬੂਟੇ ਆ ਅਤੇ ਉਹਨਾਂ ਦੇ ਹੁਣ ਜੜ੍ਹਾਂ ਵਾਲੇ ਹੁੰਦੇ ਆ ਜਿਹੜੀ ਦਸੰਬਰ ਜਨਵਰੀ ਵਿੱਚ, ਉਹ ਧਿਆਨ ਰੱਖਣਾ। ਅਤੇ ਇਹ ਜਿਹੜੇ ਦੀ ਇਹਨਾਂ ਦੀ ਵਰਾਇਟੀ ਅਤੇ ਕਿਸਮ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਅਤੇ ਜਿਹੜੀਆਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਵੇਂ ਅੰਬ ਦੇ ਵਿੱਚ

0: ਦੁਸ਼ਹਿਰੀ, ਲੰਗੜਾ, ਅਲਫੋਨਜ਼ੋ, ਚੂਪਣ ਵਾਲੀਆਂ ਵਰਾਇਟੀਆਂ, ਲੀਚੀ ਦੇ ਵਿੱਚ ਦੇਹਰਾਦੂਨ ਹੈਗੀ ਜੀ, ਕਲਕੱਤੀ ਵਰਾਇਟੀ ਹੈਗੀ ਆ, ਸੀਡਲੈਸ ਲੇਟ ਵਰਾਇਟੀ ਹੈ, ਚੀਕੂ ਦੇ ਵਿੱਚ ਜਿਹੜੇ ਇਸ ਮੌਸਮ ਦੇ ਲੱਗ ਰਹੇ ਆ, ਕਾਲੀ ਪੱਤੀ ਹੈ, ਕ੍ਰਿਕਟ ਬਾਲ ਹੈ, ਠੀਕ ਹੈ ਜੀ, ਅਤੇ ਅਮਰੂਦ ਦੇ ਵਿੱਚ ਪੰਜਾਬ ਪਿੰਕ ਹੈ, ਅਰਕਾ ਮੁੱਲਿਆ ਹੈ, ਪੰਜਾਬ ਸਫੇਦ ਹੈ, ਪੰਜਾਬ ਐਪਲ ਗੁਆਵਾ ਜਿਹੜਾ ਬਾਹਰੋਂ ਲਾਲ ਰੰਗ ਦਾ ਹੋ ਜਾਂਦਾ ਸਰਦੀਆਂ ਦੇ ਵਿੱਚ, ਠੀਕ ਹੈ ਜੀ, ਅਤੇ ਨਿੰਬੂ ਜਾਤੀ ਦੇ ਵਿੱਚ ਹੈ, ਜਿੱਦਾਂ ਹੁਣ ਯੂਨੀਵਰਸਿਟੀ ਨੇ ਇੱਕ ਨਿੰਮ ਕਿੰਨੂ ਦੀ ਇੱਕ ਕਿਸਮ ਕੱਢੀ ਹੈ, ਪੀ ਏ ਯੂ ਕਿੰਨੋ ਵਨ, ਅਤੇ ਉਹਦੇ ਵਿੱਚ ਜਿਹੜੀ ਬੀਜ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੀ,
1: ਜੀ ਜੀ ਜੀ
0: ਹਾਂਜੀ, ਅਤੇ ਇਹ ਆਪਾਂ ਸਾਰੀਆਂ

0: ਡਾਕਟਰ ਸੁਖਜੀਤ ਕੌਰ ਜੀ, ਫਲਦਾਰ ਬੂਟੇ ਲਗਾਉਣ ਤੋਂ ਬਾਅਦ ਦੇਖਭਾਲ ਵੀ ਜ਼ਰੂਰੀ ਹੋ ਜਾਂਦੀ ਹੈ। ਕਈ ਵਾਰੀ ਬੂਟੇ ਨੂੰ ਜਿਹੜੇ ਨੇ ਕੀੜੇ ਮਕੌੜੇ ਜਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਤਾਂ ਉਹਨਾਂ ਸਭ ਤੋਂ ਇਹਨਾਂ ਦਾ ਕਿਵੇਂ ਬਚਾਅ ਕੀਤਾ ਜਾਵੇ?
1: ਹਾਂਜੀ, ਇਹ ਬੜਾ ਹੀ ਅਹਿਮ ਸਵਾਲ ਪੁੱਛਿਆ ਜੀ ਤੁਸੀਂ। ਆਮ ਤੌਰ 'ਤੇ ਆਪਾਂ ਜਦੋਂ ਦੇਖਦੇ ਹਾਂ ਕਿ ਇੱਕ ਵਾਰੀ ਬਾਗ ਲਗਾ ਤਾ ਹੈ ਨਾ, ਅਤੇ ਉਹਦੇ ਵੱਲ ਧਿਆਨ ਕਰਨਾ ਛੱਡ ਦਿੰਦੇ ਹਾਂ ਹੈ ਨਾ, ਕਿ ਚਲੋ ਬੂਟਾ ਲਾ ਤਾ। ਇਹ ਬੂਟੇ ਲਗਾਉਣ ਤੋਂ ਜਿਹੜੇ ਸ਼ੁਰੂਆਤੀ ਸਾਲ ਹੁੰਦੇ ਆ ਉਹ ਬਹੁਤ ਅਹਿਮ ਹੁੰਦੇ ਆ ਉਹਦੇ ਵਾਧੇ ਵਾਸਤੇ, ਠੀਕ ਹੈ ਜੀ। ਹੁਣ ਆਪਾਂ ਇਹ ਦੇਖਣਾ ਕਿ ਹੁਣ ਬੂਟਾ ਲਾਇਆ ਉੱਤੇ ਕੀੜੇ ਮਕੌੜੇ ਦੀ ਬਿਮਾਰੀਆਂ ਵੀ ਆਉਣੀਆਂ, ਠੀਕ ਹੈ। ਇਹ ਪਹਿਲਾ ਮੇਰਾ ਸਾਡਾ ਇਹ ਮੰਤਵ ਹੈ ਵੀ ਜਿਹੜੀ ਘਰੇਲੂ ਬਗੀਚੀ ਦੇ ਵਿੱਚ ਜਿਹੜੀ ਫਲਦਾਰ ਲਾਉਣੇ ਆ ਉਹ ਮਤਲਬ ਕਿ ਉਹ ਕੀਟਨਾਸ਼ਕ ਜ਼ਹਿਰਾਂ ਤੋਂ ਮੁਕਤ ਹੋਣੇ ਚਾਹੀਦੇ ਆ। ਇਸ ਕਰਕੇ ਜਿਹੜੀਆਂ ਉਹਦੇ ਉੱਤੇ ਕੀਟਨਾਸ਼ਕ ਜਾਂ ਜ਼ਹਿਰਾਂ, ਉੱਲੀਨਾਸ਼ਕ, ਕੀਟਨਾਸ਼ਕ ਦਵਾਈਆਂ ਦਾ ਸਪਰੇਅ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਹੈ ਨਾ ਜੀ। ਹੁਣ ਇਹਦੇ ਵਿੱਚ ਹੁਣ ਤੁਸੀਂ ਪੁੱਛੋ ਕਰ ਕਹੋਗੇ ਕਿ ਜੇ ਸਪਰੇਅ ਨਹੀਂ ਕਰਨਾ ਤਾਂ ਕੀੜੇ ਮਕੌੜੇ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਆ? ਹਾਂਜੀ, ਅਤੇ ਉਹ ਸਾਨੂੰ ਬਚਾਉਣ ਲਈ ਜਿਵੇਂ ਹੁਣ ਅੱਜ ਕੱਲ੍ਹ ਅਮਰੂਦ ਦੀ ਫਸਲ ਹੈ ਨਾ ਚੱਲ ਰਹੀ ਹੈ, ਉਹਦੇ ਵਿੱਚ ਅਮਰੂਦ ਦੇ ਵਿੱਚ ਸੁੰਡੀ ਦੀ ਬੜੀ ਸ਼ਿਕਾਇਤ ਆਉਂਦੀ ਹੈ ਵੀ ਉਹ ਫਲ ਦੇ ਵਿੱਚ ਸੁੰਡੀ ਪੈ ਗਈ, ਤਾਂ ਉਹਨੂੰ ਸੁੰਡੀ ਨੂੰ ਆਪਾਂ ਕੰਟਰੋਲ ਕਰਨ ਲਈ PAU ਵੱਲੋਂ ਫਲਦਾਰ ਮੱਖੀ ਦੇ ਟਰੈਪ, ਜਿਹਨੂੰ ਆਪਾਂ ਪੰਜਾਬੀ ਵਿੱਚ ਲੋਕਲ ਲੈਂਗੁਏਜ ਬੋਤਲਾਂ ਕਹਿ ਦਿੰਦੇ ਹਾਂ, ਉਹ ਟੰਗ ਦਿੰਦੇ ਹਾਂ ਮਈ ਦੇ ਲਾਸਟ ਵਿੱਚ ਅਤੇ ਜਾਂ ਜੂਨ ਦੇ ਪਹਿਲੇ ਹਫ਼ਤੇ। ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀ ਅਮਰੂਦ ਦੀ ਜਿਹੜੀ ਨਰ ਮੱਖੀ ਆ ਉਹ ਬੋਤਲ ਵਿੱਚ ਫਸ ਕੇ ਉਹ ਮਰ ਜਾਂਦੀ ਹੈ, ਠੀਕ ਹੈ ਜੀ, ਅਤੇ ਉਹ ਅੱਗੇ ਜਿਹੜੀ ਉਹਦੀ ਪਾਪੂਲੇਸ਼ਨ ਨਹੀਂ ਵੱਧਦੀ, ਠੀਕ ਹੈ, ਅਤੇ ਉਹ 40-50% ਜਿਹੜਾ ਉਹ ਕੰਟਰੋਲ ਹੋ ਜਾਂਦਾ। ਦੂਸਰਾ ਆਪਾਂ ਇਹ ਦੇਖਦੇ ਹਾਂ ਕਿ ਅਮਰੂਦ ਦੀ ਫਸਲ ਹੈ ਜਿਹੜੀ, ਅਮਰੂਦ ਦੇ ਬਾਗ ਲੱਗੇ ਆ, ਇਹਨਾਂ ਦਿਨਾਂ ਦੇ ਵਿੱਚ ਜਿਹੜੀ ਫਲਦਾਰ ਜਿਹੜੀ ਸੁਮੱਖੀ ਜਿਹੜੀ ਦਾ ਅਟੈਕ ਹੁੰਦਾ ਹੈ ਨਾ, ਉਹਦੀ ਫਲ ਜਿਹੜੇ ਥੱਲੇ ਡਿੱਗ ਜਾਂਦੇ ਆ ਸੁੰਡੀ ਵਾਲੇ ਫਲ, ਉਹਨਾਂ ਨੂੰ ਕੀ ਕਹਿੰਦਾ ਥੱਲੇ ਡਿੱਗਣ ਦੇ, ਉਹਨੂੰ ਚੁੱਕ ਕੇ ਇੱਕ ਟੋਇਆ ਪੁੱਟ ਕੇ 3 ਫੁੱਟ ਡੂੰਘਾ ਟੋਆ ਉਹਦੇ ਵਿੱਚ ਨਪਾ ਦਿਉ, ਠੀਕ ਹੈ, ਤਾਂ ਜੋ ਉਹਦੇ ਵਿੱਚ ਫਿਰ ਜਿਹੜੀਆਂ ਉਹ ਮੱਖੀਆਂ ਨਾ ਆਉਣ ਅਤੇ ਫਿਰ ਰੀਸਾਈਕਲ ਨਾ ਬਣੇ, ਠੀਕ ਹੈ। ਦੂਸਰਾ ਕੀ ਕਰਨਾ, ਜਦੋਂ ਆਪਾਂ ਫਲ ਤੋੜਨਾ ਆ ਉਸ ਤੋਂ ਬਾਅਦ ਜਿਹੜੀ ਕਟਾਈ ਬੜੀ ਜ਼ਰੂਰੀ ਹੈ, ਠੀਕ ਹੈ। ਉਸ ਤੋਂ ਬਾਅਦ ਉਹ ਕਟਾਈ ਦੇ ਕਰਕੇ ਇੱਕ ਜਿਹੜਾ ਸਲਿਊਸ਼ਨ ਆਉਂਦਾ ਆ ਬੋਰਡੋ ਮਿਕਸਚਰ, ਠੀਕ ਹੈ, ਉਹਦੇ ਵਿੱਚ 2 ਕਿਲੋ ਅਸੀਂ ਚੂਨਾ ਪਾਉਣਾ, 2 ਕਿਲੋ ਪਨੀਲਾ ਥੋਥਾ ਅਤੇ 250 ਲੀਟਰ ਪਾਣੀ, 2:2:2:250 ਦੀ ਰੇਸ਼ੋ ਆਪਾਂ ਲੈ ਕੇ ਚੱਲਦੇ ਹਾਂ। ਇਹ ਜਿਹੜਾ ਬੜਾ ਰਾਮਬਾਣ ਇਲਾਜ ਹੈ ਬਿਮਾਰੀਆਂ ਤੋਂ ਬਚਾਉਣ ਲਈ ਬੂਟਿਆਂ ਨੂੰ, ਠੀਕ ਹੈ। ਇਹਦਾ ਸਪਰੇਅ ਤੁਸੀਂ ਮਤਲਬ ਬਰਸਾਤਾਂ ਦੇ ਮੌਸਮ ਵਿੱਚ 15-15-20 ਦਿਨ ਦੇ ਵਕਫੇ 'ਤੇ ਕਰ ਦਿਉ। ਇਹ ਬਹੁਤ ਸੇਫ ਜਿਹੜਾ ਤੁਹਾਡਾ ਹੈਗਾ ਉੱਲੀਨਾਸ਼ਕ ਹੈਗਾ, ਇਹ ਤੁਸੀਂ ਕਰ ਸਕਦੇ ਹੋ। ਜਿਹੜੀਆਂ ਜੋ ਵੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਅਨਪ੍ਰਮਾਣਿਤ ਦਵਾਈਆਂ ਦਾ ਸਪਰੇਅ ਜਿਹੜਾ ਉਹ ਨਹੀਂ ਕਰਨਾ ਚਾਹੀਦਾ
0: ਜੀ।

0: ਛੋਟੇ ਫਲਦਾਰ ਬੂਟਿਆਂ ਦੀ ਗੱਲ ਕਰਦੇ ਹਾਂ ਡਾਕਟਰ ਸੁਖਜੀਤ ਜੀ, ਕਿ ਇਹਨਾਂ ਬੂਟਿਆਂ ਨੂੰ ਸਰਦੀ ਅਤੇ ਗਰਮੀ ਦੇ ਵਿੱਚ ਕਿਵੇਂ ਬਚਾਇਆ ਜਾ ਸਕਦਾ ਹੈ, ਕਿਉਂਕਿ ਇਹਨਾਂ ਦੀ ਦੇਖਭਾਲ ਵੀ ਜ਼ਰੂਰੀ ਹੋ ਜਾਂਦੀ ਹੈ?
1: ਹਾਂਜੀ, ਦੇਖੋ ਜਿਵੇਂ ਛੋਟੇ ਬੱਚਿਆਂ ਨੂੰ ਗਰਮੀ ਸਰਦੀ ਦਾ ਅਸਰ ਜ਼ਿਆਦਾ ਹੁੰਦਾ, ਇੱਦਾਂ ਹੀ ਬੂਟਿਆਂ ਦੇ ਵਿੱਚ ਵੀ ਇਹਨਾਂ ਨੂੰ ਗਰਮੀ ਸਰਦੀ ਦਾ ਅਸਰ ਜ਼ਿਆਦਾ, ਇਹਨਾਂ ਨੂੰ ਵੀ ਛੋਟੇ ਬੱਚਿਆਂ ਵਾਂਗ ਇਹਨਾਂ ਦੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ, ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ। ਅਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਜਿੱਦਾਂ ਪਰਾਲੀ ਦੀ ਛੱਪਰੀ ਬਣਾ ਕੇ, ਕੁਕੁੱਲੀ ਬਣਾ ਕੇ, ਜਾਂ ਪੋਲੀਥੀਨ ਸ਼ੀਟ ਰਾਤ ਨੂੰ ਦੇ ਦਿੱਤੀ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਰਾਤ ਟਾਈਮ ਤਾਪਮਾਨ ਹੈ ਬਹੁਤ ਡਾਊਨ ਚੱਲ ਜਾਂਦਾ, ਹਾਂਜੀ, ਅਤੇ ਉਦੋਂ ਤੁਸੀਂ ਪੋਲੀਥੀਨ ਦੀ ਨੂੰ ਕਵਰ ਕਰ ਦਿਉ, ਅਤੇ ਦਿਨ ਵੇਲੇ ਧੁੱਪ ਟਾਈਮ ਉਹਨੂੰ ਤੁਸੀਂ ਉਤਾਰ ਦਿਉ, ਠੀਕ ਹੈ, ਕਾਫੀ ਹੱਦ ਤੱਕ। ਅਤੇ ਜੇ ਕੋਰੇ ਤੋਂ ਬਚਾਉਣ ਵਾਸਤੇ ਇਹਨਾਂ ਨੂੰ ਪਾਣੀ ਵਗੈਰਾ ਦੀ ਤੁਸੀਂ ਸਪਲਾਈ ਰੱਖੋ, ਵੀ ਇੰਨਾ ਜ਼ਿਆਦਾ ਪਾਣੀ ਵੀ ਨਹੀਂ ਲਾਉਣਾ। ਅਤੇ ਇੱਕ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਪਾਣੀ ਲਾਉਣਾ, ਕਿਉਂਕਿ ਇਹਦੇ ਵਿੱਚ ਹਰ ਤਰ੍ਹਾਂ ਦੇ ਫਲਦਾਰ ਬੂਟੇ ਲੱਗਦੇ ਪਏ ਆ, ਕੋਈ ਪੱਤਝੜੀ ਫਲਦਾਰ ਬੂਟੇ ਲੱਗਦੇ ਆ, ਕੋਈ ਸਦਾਬਹਾਰੀ ਲੱਗ ਰਿਹਾ, ਖੁੱਲ੍ਹਾ ਪਾਣੀ ਨਹੀਂ ਲਾਉਣਾ, ਦੌਰ ਬਣਾ ਦੇਣੀ ਹਰ ਇੱਕ ਬੂਟੇ 'ਤੇ, ਅਤੇ ਵੱਖਰਾ ਵੱਖਰਾ ਪਾਣੀ ਲਗਾਉਣਾ, ਕਿਸੇ ਬੂਟੇ ਨੂੰ ਡਿਮਾਂਡ ਜ਼ਿਆਦਾ ਹੁੰਦੀ, ਕਿਸੇ ਨੂੰ ਘੱਟ ਹੁੰਦੀ ਹੈ, ਠੀਕ ਹੈ ਜੀ। ਫਿਰ ਬਾਅਦ ਜਦੋਂ ਗਰਮੀ ਆਉਣੀ ਹੈ, ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਵੀ ਕੋਈ ਗ੍ਰੀਨ ਨੈੱਟ ਪਾ ਕੇ ਜਿਸ ਤਰ੍ਹਾਂ ਗਰਮੀ ਦੇ ਮਾੜੇ ਵਾਰ ਤੋਂ ਬਚਾ ਕੇ ਰੱਖਣਾ, ਅਤੇ ਪਾਣੀ ਜਿਹੜਾ ਉਹ ਜਿੱਦਾਂ ਵੀ ਬੂਟੇ ਦੀ ਲੋੜ ਅਨੁਸਾਰ ਦੇਣਾ, ਵਾਧੂ ਪਾਣੀ ਨਹੀਂ ਦੇਣਾ, ਹੈ ਨਾ।
0: ਅਤੇ
1: ਇਸ ਕਰਕੇ
0: ਸੋ ਉਮੀਦ ਕਰਦਾ ਹਾਂ ਕਿਸਾਨ ਵੀਰੋ ਦੇ ਭੈਣੋ, ਕਿ ਅੱਜ ਦਾ ਜੋ ਸਾਡਾ ਵਿਸ਼ਾ ਹੈ, ਫਲਾਂ ਦੀ ਪੌਸ਼ਟਿਕ ਬਗੀਚੀ ਕਿਵੇਂ ਹੈ, ਉਸ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੀ ਦੇਖਭਾਲ ਕਰਨ ਤੱਕ, ਅਤੇ ਸਾਰਾ ਸਾਲ ਫਲ ਕਿਵੇਂ ਪ੍ਰਾਪਤ ਕਰੀਏ, ਉਸ ਸੰਬੰਧੀ ਜਾਣਕਾਰੀ ਜਿਹੜੀ ਆ ਤੁਹਾਡੇ ਵਾਸਤੇ ਲਾਹੇਵੰਦ ਰਹੀ ਹੋਵੇਗੀ। ਸੋ ਸਮਾਂ ਜਿਹੜਾ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਡਾਕਟਰ ਸੁਖਜੀਤ ਕੌਰ ਜੀ, ਤੁਹਾਡੇ ਕੋਲ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੇ ਕਿ ਤੁਸੀਂ ਅੰਤ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਹਾਂਜੀ, ਮੈਂ ਦੇਖੋ ਜੀ, ਮੈਂ ਆਪਣੇ ਪਿਆਰੇ ਬਾਗਵਾਨ ਵੀਰਾਂ, ਕਿਸਾਨ ਭਰਾਵਾਂ ਨੂੰ, ਹੈ ਨਾ, ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਿਹਨੇ ਆਪਣੇ ਘਰ ਦੇ ਵਿੱਚ ਜਿਹਦੇ ਕੋਲ 625 ਵਰਗ ਮੀਟਰ ਦੀ ਕੋਈ ਜਗ੍ਹਾ ਹੈਗੀ ਹੈ, 25 ਮੀਟਰ ਲੰਬਾਈ ਅਤੇ 25 ਮੀਟਰ ਚੜਾਈ ਵਾਲੀ ਥਾਂ ਹੈ, ਅਤੇ ਉਹ ਜਿਹੜੇ 21 ਤਰ੍ਹਾਂ ਦੇ ਉਹ ਫਲਦਾਰ ਬੂਟੇ ਲਾ ਲਏ, ਠੀਕ ਹੈ ਜੀ।
0: ਅਤੇ
1: ਇਹਦੇ ਜਿਹੜਾ ਵਾ ਦਿਸ਼ਾ ਆਇਆ, ਜਿੱਦਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਸੂਰਜ ਹੈ ਪੂਰਬ ਤੋਂ ਚੜ੍ਹਦਾ ਅਤੇ ਪੱਛਮ ਵੱਲ ਡੁੱਬਦਾ, ਠੀਕ ਹੈ। ਅਤੇ ਫਲਦਾਰ ਬੂਟੇ ਨੂੰ ਲਗਾਉਣ ਦੀ ਜਿਹੜੀ ਪਲੈਨ ਇੱਦਾਂ ਕਰਨੀ ਹੈ ਕਿ ਜਿਹੜੇ ਉਚਾਈ ਵਾਲੇ ਫਲਦਾਰ ਬੂਟੇ ਆ ਉਹ ਪਿੱਛੇ ਲਾਉਣੇ ਆ, ਜਿਹੜੀ ਘੱਟ ਉਚਾਈ ਵਾਲੇ ਉਹਨਾਂ ਨੂੰ ਅੱਗੇ ਲਾਉਣੇ, ਤਾਂ ਜੋ ਉਚਾਈ ਵਾਲੇ ਬੂਟੇ ਨੂੰ ਛਾਂ ਨਾ ਕਰ ਸਕਣ, ਠੀਕ ਹੈ ਜੀ। ਤੁਹਾਨੂੰ ਅੰਤ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਾਂ ਸਾਰਿਆਂ ਨੂੰ ਘਰੇਲੂ ਫਲਦਾਰ ਬੂਟਿਆਂ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਫਲਦਾਰ ਬੂਟਿਆਂ ਦੀ ਜਿਹੜੀ ਪੌਸ਼ਟਿਕ ਬਗੀਚੀ ਆ ਉਹ ਜ਼ਰੂਰ ਲਾ ਲੈਣੀ ਚਾਹੀਦੀ ਹੈ, ਤਾਂ ਜੋ ਸਾਨੂੰ ਤਾਜ਼ੇ ਫਲ ਮਿਲ ਸਕਣ, ਅਤੇ ਜਿਹੜੇ ਇਹ ਫਲ ਹੈ ਕੀਟਨਾਸ਼ਕ ਅਤੇ ਜ਼ਹਿਰਾਂ ਤੋਂ ਮੁਕਤ ਹੁੰਦੇ ਆ, ਅਤੇ ਇੱਕ ਜਿਹੜੀ ਸਾਡੀ ਜਿਹੜੀ ਸਿਹਤ ਜਿਹੜੀ ਹੈ ਨਾ ਸਾਨੂੰ ਬਣੀ ਰਹਿੰਦੀ ਹੈ, ਅਤੇ ਸਾਡਾ ਜਿਹੜਾ ਮਤਲਬ ਕਿ ਤੰਦਰੁਸਤੀ ਜਿਹੜੀ ਸਾਡੀ ਉਹ ਕਾਇਮ ਰਹਿੰਦੀ ਹੈ ਜੀ। ਅਤੇ ਇਸ ਕਰਕੇ ਸਾਨੂੰ ਇਹ ਫਲਦਾਰ ਬੂਟਿਆਂ ਦੀ ਬਗੀਚੀ ਜਿਹੜੀ ਹੈ ਉਹ ਸਾਡੇ ਘਰ ਦੇ ਵਿੱਚ ਕੋਈ ਖਾਲੀ ਜਗ੍ਹਾ ਪਈ ਹੈ, ਅਤੇ ਉਹਦੇ ਵਿੱਚ ਤੁਹਾਨੂੰ ਇਹਦੀ ਪਲੈਨ ਕਰਕੇ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਲਗਾ ਲੈਣੀ ਚਾਹੀਦੀ ਹੈ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਖਜੀਤ ਕੌਰ ਜੀ, ਤੁਸੀਂ ਅੱਜ ਦੇ ਇਸ ਖਾਸ ਵਿਸ਼ੇ ਫਲਾਂ ਦੀ ਪੌਸ਼ਟਿਕ ਬਗੀਚੀ ਦੇ ਬਾਰੇ ਵਿੱਚ ਇੰਨੀ ਲਾਹੇਵੰਦ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ 'ਤੇ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਜੀ, ਬਹੁਤ
0: ਜੀ। ਸੋ ਉਮੀਦ ਕਰਦੇ ਹਾਂ ਕਿਸਾਨ ਵੀਰੋ ਦੇ ਭੈਣੋ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਅਤੇ ਬਹੁਤ ਲਾਹੇਵੰਦ ਜਾਣਕਾਰੀ ਦੇ ਵਿੱਚੋਂ ਜ਼ਰੂਰੀ ਗੱਲਾਂ ਤੁਸੀਂ ਨੋਟ ਕਰ ਲਈਆਂ ਹੋਣਗੀਆਂ, ਅਤੇ ਘਰ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਵਾਸਤੇ ਫਲਾਂ ਦੀ ਪੌਸ਼ਟਿਕ ਬਗੀਚੀ ਨੂੰ ਜ਼ਰੂਰ ਤਿਆਰ ਕਰੋਗੇ। ਜਲਦ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਫਾਰਮ ਟੂ ਸਿਟੀ ਦੇ ਵਿੱਚ ਕਿਸੇ ਅਗਲੇ ਟੌਪਿਕ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਦੇ ਲਈ ਆਪਣੇ ਦੋਸਤ ਬਿਪਨ ਸੁਮਨ ਨੂੰ ਦਿਓ ਇਜਾਜ਼ਤ। ਨਮਸਕਾਰ।
2: ਇਸ ਪ੍ਰੋਗਰਾਮ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਕਿਸਾਨ ਵੀਰੋ, ਬੀਜ, ਖਾਦ, ਕੀਟ ਪ੍ਰਬੰਧਨ ਜਾਂ ਹੋਰ ਖੇਤੀ ਖਰਚਿਆਂ ਲਈ ਹੁਣ ਚਿੰਤਾ ਛੱਡੋ।
4: ਕਿਸਾਨ ਕ੍ਰੈਡਿਟ ਕਾਰਡ ਨਾਲ ਆਪਣੀਆਂ ਖੇਤੀਬਾੜੀ ਲੋੜਾਂ ਲਈ ਸਮੇਂ ਸਿਰ ਅਤੇ ਸੁਵਿਧਾਜਨਕ ਕਰਜ਼ਾ ਸਹੂਲਤਾਂ ਦਾ ਲਾਭ ਉਠਾਓ। ਇਸ ਨਾਲ ਖੇਤੀ ਦੇ ਕੰਮ ਸਮੇਂ ਸਿਰ ਪੂਰੇ ਕਰਨ ਵਿੱਚ ਮਦਦ ਮਿਲਦੀ ਹੈ।
3: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਸਹਿਕਾਰੀ ਬੈਂਕ, ਖੇਤਰੀ ਗ੍ਰਾਮੀਣ ਬੈਂਕ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ।
4: ਕਿਸਾਨ ਕ੍ਰੈਡਿਟ ਕਾਰਡ, ਸਮੇਂ ਸਿਰ ਵਿੱਤੀ ਸਹਾਇਤਾ, ਖੁਸ਼ਹਾਲ ਕਿਸਾਨ ਦੀ ਤਾਕਤ।
3: ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਫਾਰਮ ਟੂ ਸਿਟੀ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ।

0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ ਤੇ। ਸਰੋਤਿਓ ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਵਾਰਾਣਸੀ ਤੋਂ ਦੇਸ਼ ਭਰ ਵਿੱਚ ਨੌਵਾਂ ਰਾਸ਼ਟਰੀ ਪੋਸ਼ਣ ਮਹੀਨਾ ਸ਼ੁਰੂ ਕੀਤਾ। ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਮੌਕੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪੋਸ਼ਣ ਪ੍ਰਤੀਬੱਧਤਾ ਅਤੇ ਮਾਰਗਦਰਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਸਟ੍ਰੇਲੀਆ ਨਾਲ ਕਈ ਖੇਤਰਾਂ ਵਿੱਚ ਰਾਜ ਪੱਧਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀਆਂ ਕਾਫੀ ਸੰਭਾਵਨਾਵਾਂ ਨੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਵੀਨਤਾ, ਉੱਦਮਤਾ ਅਤੇ ਸਹਾਇਕ ਸਟਾਰਟਅਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ 8 ਸਟਾਰਟਅਪਾਂ ਅਤੇ 4 ਇਨਕਿਊਬੇਟਰਾਂ ਨੂੰ 2,33,00,000 ਰੁਪਏ ਦੀਆਂ ਗ੍ਰਾਂਟਾਂ ਪ੍ਰਦਾਨ ਕੀਤੀਆਂ। ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਵਿੱਚ ਲਏ ਗਏ ਫੈਸਲਿਆਂ ਅਤੇ ਨਿਰਦੇਸ਼ਾਂ ਨੂੰ ਜ਼ਿੰਮੇਦਾਰੀ ਤੈਅ ਕਰਦਿਆਂ ਸਮਾਬੱਧ ਢੰਗ ਨਾਲ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਲਾਗੂ ਕੀਤੀ। ਰੇਲਵੇ ਪ੍ਰਸ਼ਾਸਨ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿਰਮਾਣ ਕਾਰਜ ਨੂੰ ਤੇਜ਼ ਕਰਨ ਲਈ ਕੱਲ੍ਹ ਤੋਂ ਲਗਭਗ 35 ਦਿਨਾਂ ਲਈ ਇੱਕ ਵਿਸ਼ੇਸ਼ ਬਲਾਕ ਯੋਜਨਾ ਲਾਗੂ ਕੀਤੀ। ਇਸ ਦੌਰਾਨ ਕਈ ਪਲੇਟਫਾਰਮ ਬੰਦ ਰਹਿਣਗੇ ਤੇ ਕਈ ਰੇਲ ਗੱਡੀਆਂ ਅਸਥਾਈ ਤੌਰ ਤੇ ਰੱਦ ਕੀਤੀਆਂ ਜਾਣਗੀਆਂ। ਪੰਚਕੂਲਾ ਵਿੱਚ ਡੇਂਗੂ ਦੇ 14 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਗਈ ਹੈ। ਤੇ ਹਰਿਆਣਾ ਦੇ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਸਾਰੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸੈਸ਼ਨ 2026-27 ਲਈ ਰਾਜ ਕਿੱਤਾ ਮੁਖੀ ਸਿਖਲਾਈ ਪਰਿਸ਼ਦ ਅਧੀਨ ਖਾਲੀ ਸੀਟਾਂ ਲਈ ਮੌਕੇ 'ਤੇ ਦਾਖਲਾ ਪ੍ਰਕਿਰਿਆ ਦੀ ਆਖਰੀ ਮਿਤੀ 19 ਸਤੰਬਰ ਤੱਕ ਵਧਾ ਦਿੱਤੀ ਹੈ। ਇਹ ਸਨ ਮੁੱਖ ਪ੍ਰਾਦੇਸ਼ਿਕ ਖਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ।
1: अरे भाई, क्या तुम्हें पता है कि हमारे भट्टे पर जो नया मजदूर आया है उसके हाथ पैरों पर बहुत से दाग हैं। उसे इन पर चोट लगने से भी दर्द नहीं होता।
2: अरे ये तो कुष्ठ रोग का लक्षण है, तुम उसे अभी नजदीकी स्वास्थ्य केंद्र में ले जाओ।
3: यदि आपके आसपास किसी भी व्यक्ति में कुष्ठ रोग का कोई भी लक्षण नजर आए तो उसे तुरंत अपने नजदीकी स्वास्थ्य केंद्र लेकर जाएं। यदि संदिग्ध व्यक्ति में कुष्ठ रोग पाया गया तो सरकार द्वारा सूचित करने वाले व्यक्ति को 250 रुपए दिए जाएंगे। स्वास्थ्य विभाग हरियाणा द्वारा जनहित में जारी।
0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ ਤੇ। ਸਰੋਤਿਓ ਹੁਣ ਪੇਸ਼ ਹੈ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸੁਰਸਾਂਝ। ਤੇ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕੁਝ ਪੰਜਾਬੀ ਫਿਲਮੀ ਗੀਤ। ਇਸ ਪ੍ਰੋਗਰਾਮ ਵਿੱਚ ਅੱਜ ਤੁਹਾਡੇ ਨਾਲ ਹੈ ਤੁਹਾਡੀ ਰੇਡੀਓ ਦੋਸਤ ਰਮਨ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਸਵਾਗਤ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੀ ਫਿਲਮ ਮੇਰਾ ਪਿੰਡ ਮਾਈ ਹੋਮ ਤੋਂ। ਗੀਤ ਵਿੱਚ ਬੋਲ ਬਾਬੂ ਸਿੰਘ ਮਾਨ ਦੇ ਅਤੇ ਸੰਗੀਤ ਬਬਲੂ ਕੁਮਾਰ ਦਾ। ਅਤੇ ਆਓ ਅਗਲਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸ਼ਹੀਦੇ ਮੁਹੱਬਤ ਫਿਲਮ ਤੋਂ। ਇਸ ਗੀਤ ਵਿੱਚ ਬੋਲ ਨੇ ਕਤਕਤੀਲ ਸਿਫਾਈ ਦੇ ਅਤੇ ਸੰਗੀਤ ਨਾਲ ਸਜਾਇਆ ਹੈ ਅਮਰ ਹਲਦੀਪੁਰ ਨੇ।

ਸਰੋਤਿਓ, ਅੱਜ ਦੇ ਪ੍ਰੋਗਰਾਮ ਸੁਰਸਾਂਝ ਵਿੱਚ ਤੁਸੀਂ ਸੁਣ ਰਹੇ ਸੀ ਕੁਛ ਪੰਜਾਬੀ ਫਿਲਮੀ ਗੀਤ, ਅਤੇ ਹੁਣ ਆਪਣੀ ਰੇਡੀਓ ਦੋਸਤ ਰਮਨ ਨੂੰ ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਸੁਰਸਾਂਝ ਨੂੰ ਇੱਥੇ ਹੀ ਖਤਮ ਕਰਨ ਦੀ। ਨਮਸਕਾਰ, ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ। ਸਰੋਤਿਓ, 11 ਵਜਣ ਵਾਲੇ ਨੇ ਅਤੇ ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰੀਲੇਅ ਕੀਤੇ ਜਾਣਗੇ।